0: ਦਿੱਤੀ ਛੂੰ, ਆਪਾਂ ਪੂਰੀ ਜੀ ਕਿ ਆਪਣੋ ਖੇਤ ਹੈ ਵੀ ਮੈਂ ਖੜ੍ਹੀ ਫਸਲ ਕੇ ਮਾਂ ਆਪਾਂ ਪਾਣੀ ਦੇ ਸਕਾਂਗਾ। ਇਹ ਛੂੰ ਕਮ ਪਾਣੀ ਦੀ ਸਥਿਤੀ ਮੈਂ ਵੀ ਆਪਾਂ ਅੱਛੀ ਪੈਦਾਵਾਰ ਲੈ ਸਕਾਂਗਾ। ਮਿੱਤਰ ਜੀ ਕਾ ਕੀਟ ਹੋਇਆ ਆਪਣੇ ਖੇਤ ਕੇ ਅੰਦਰ, ਬਿੰਗੋ ਆਪਾਂ ਹਮੇਸ਼ਾ ਸੰਰਕਸ਼ਣ ਕਰਨਾ ਚਾਹੀਏ। ਵੀ ਵਾਸਤੇ ਆਪਾਂ ਪ੍ਰਕਾਸ਼ ਪਾਸ ਕੋ ਉਪਯੋਗ ਕਰਾਂ, ਫੈਰੋਮਾਨ ਪਾਸ ਕੋ ਕੰਮ ਮੈਂ ਲਵਾਂ, ਇਹ ਛੂੰ ਦਵਾਈ ਕੋ ਪ੍ਰਯੋਗ ਕਮ ਹੋ ਜਾਏਗਾ, ਔਰ ਦਵਾਈ ਪਰ ਹੋਣ ਨਾਲੋਂ ਖਰਚੋ ਜੀ ਕੋ ਹੈ ਬੋ ਕਮ ਹੋ ਜਾਏਗਾ। ਬਿਨਾਂ ਦਵਾਈ ਕੇ ਵੀ ਕੀੜਾ ਜੀ ਕਾ ਹੈ ਵਾਂ ਪਰ ਆਪਾਂ ਪ੍ਰਭਾਵੀ ਨਿਯੰਤਰਣ ਲੈ ਸਕਾਂਗਾ। ਜਕਨ ਆਪਾਂ ਅੱਜ ਕੱਲ੍ਹ ਜੀ ਕੋ ਜੈਵਿਕ ਖੇਤੀ ਆਪਾਂ ਕਹਾਂ ਜਾਂ ਪ੍ਰਕਿਰਤਿਕ ਖੇਤੀ ਕਹਾਂ, ਵੀ ਵਾਸਤੇ ਵੀ ਬਹੁਤ ਜ਼ਰੂਰੀ ਹੈ ਕਿ ਆਪਾਂ ਪ੍ਰਕਾਸ਼ ਪਾਸ ਔਰ ਫੈਰੋਮੈਨ ਪਾਸ ਕੋ ਉਪਯੋਗ ਕਰਾਂ। ਜੈਵਿਕ ਖੇਤੀ ਵੀ ਆਪਾਂ ਨੇ ਅਬ ਅਪਣਾਉਣੀ ਚਾਹੀਏ। ਬੀ ਛੂੰ ਉਤਪਾਦਨ ਪਰ ਜਿੱਤੀ ਆਪਣੀ ਅਬ ਲਾਗਤ ਹੋਣ ਲੱਗ ਰਹੀ ਹੈ, ਬਾ ਲਾਗਤ ਜੀ ਕੀ ਹੈ ਬਾ ਕਮ ਹੋ ਜਾਏਗੀ, ਔਰ ਪ੍ਰਕਿਰਤੀ ਜੀ ਕੀ ਹੈ ਬਾ ਆਪਾਂ ਨੇ ਬਿੱਤੋ ਬਿੱਤੋ ਉਤਪਾਦਨ ਦੇਣ ਲੱਗ ਜਾਏਗੀ। ਸਿਫਾਰਿਸ਼ ਦੇ ਅਨੁਸਾਰ ਹੀ ਆਪਾਂ ਹਮੇਸ਼ਾ ਅਗੇਤੀ ਔਰ ਪਛੇਤੀ ਜੀ ਕੀ ਫਸਲਾਂ ਹੈ ਬਹਿ ਬੀਜਾਂ। ਬੀ ਛੂੰ ਵਿਸ਼ਮ ਜੀ ਕੀ ਪ੍ਰਸਥਿਤੀਆਂ ਵੈ ਬੰਗਮਾ ਵੀ ਆਪਾਂ ਆਮਦਨੀ ਨੇ ਬੜਾ ਸਕਾਂਗਾ। ਕਈ ਵਾਰੀ ਆਪਾਂ ਦੇਖਾਂ ਕਿ ਆਪਣਾ ਗਲਤ ਜੀ ਕਾ ਨਿਰਣੈ ਹੋਵੇ ਬੰਗੀ ਵਜ੍ਹਾ ਛੂੰ ਆਪਣੀ ਫਸਲ ਜੀ ਕੋ ਹੈ ਬਾ ਨੁਕਸਾਨ ਕਰਜੇ। ਅਗੇਤੀ ਫਸਲ ਨੇ ਆਪਾਂ ਪਛੇਤੀ ਮੈਂ ਬੀਜ ਦੇਵਾਂ ਤੋ ਬਾਂ ਕਿਸਮਾਂ ਦੇ ਅੰਦਰ ਕਈ ਵਾਰੀਆਂ ਦੇਖਾਂ ਕਿ ਮੇਹ ਹੈ, ਜੰਕੜ ਹੈ, ਅੰਗ ਹੈ, ਪ੍ਰਕੋਪ ਛੂੰ ਆਪਣੀ ਪੂਰੀ ਕੀ ਪੂਰੀ ਫਸਲ ਜੀ ਕੀ ਹੈ ਬਾ ਨਸ਼ਟ ਹੋ ਜਾਏ। ਉਪਜ ਨੇ ਹਮੇਸ਼ਾ ਸੁਖਾਗੇ, ਛਾਣਗੇ, ਸ਼੍ਰੇਣੀਵਾਰ ਕਰਕੇ ਜਕਿਨ ਆਪਾਂ ਗ੍ਰੇਡਿੰਗ ਕਾਂ ਅੱਜ ਕੇ ਜ਼ਮਾਨੇ ਮੈਂ ਬਿੰਗ ਬਾਅਦ ਮੈਂ ਹੀ ਬਾਜ਼ਾਰ ਮੈਂ ਲੈ ਕੇ ਜਾਣਾ ਚਾਹੀਏ। ਜੀ ਕਿ ਬੜੀਆ ਬੜੀਆ ਫਸਲ ਹੈ, ਬੜੀਆ ਸ਼੍ਰੇਣੀ ਦੀ ਫਸਲ ਹੈ, ਬੜੀਆ ਗੁਣਵੱਤਾ ਵਾਲੀ ਫਸਲ ਹੈ, ਬਿਨਾਂ ਆਪਾਂ ਉੱਚੇ ਸੂ ਉੱਚੇ ਭਾਵ ਮੈਂ ਵੇਚਾਂ, ਔਰ ਕੋਈ ਜੇ ਫਸਲ ਕੋ ਹਿੱਸੋ ਮੰਦੋ ਰਹਿ ਗਿਆ ਹੈ ਤਾਂ ਬਿਨਾਂ ਆਪਾਂ ਕਮ ਰੇਟ ਕੇ ਉੱਪਰ ਵੇਚ ਸਕਾਂ। ਇਹ ਤਰੀਕੇ ਛੂੰ ਜਦ ਆਪਾਂ ਆਪਣੋ ਔਸਤ ਅਨੁਪਾਤ ਨਿਕਾਲਾਂਗਾ ਤਾਂ ਆਪਾਂ ਨੂੰ ਆਪਣੀ ਜੀ ਕੀ ਖੇਤ ਕੋ ਮੁੱਲ ਆਪਣੀ ਜੀ ਕੀ ਫਸਲ ਕੋ ਮੁੱਲ ਹੈ ਵੋ ਪੂਰੋ ਮਿਲੇਗਾ ਆਪਾਂ ਨੇ। ਇਹਦੇ ਇਲਾਵਾ ਖਾਦ, ਬੀਜ, ਕੀਟਨਾਸ਼ੀ ਦਵਾ ਇਹ ਜਦ ਵੀ ਆਪਾਂ ਖਰੀਦਾਂ ਤਾਂ ਵੀ ਸਮੇਂ ਵਿਕਰੇਤਾ ਛੂੰ ਬਿੱਲ ਜ਼ਰੂਰ ਲੈਣਾ ਚਾਹੀਏ। ਇਹ ਛੂੰ ਕਿਹਾ ਸੀ ਕਿ ਇੱਕ ਤਾਂ ਆਪਾਂ ਧੋਖਾਧੜੀ ਬਚ ਜਾਵਾਂਗਾ ਔਰ ਅਦਾਨਗੀ ਜੀ ਕੀ ਗੁਣਵੱਤਾ ਹੈ ਵਾ ਵੀ ਸੁਨਿਸ਼ਚਿਤ ਹੋ ਜਾਏਗੀ। ਕਈ ਵਾਰੀਆਂ ਕਹਿੰਦੇ ਬੀਜ ਮਾੜੋ ਆ ਗਿਓ, ਜਦ ਆਪਣੇ ਕੰਨ ਬਿੱਲ ਹੋਵੇ ਫਸਲ ਕੋ ਬੀਮੋ ਹੋਵੇ ਤਾਂ ਆਪਣੀ ਨੁਕਸਾਨ ਹੋਏ ਡੀ ਫਸਲ ਗਏ ਮਾਂ ਵੀ ਜੀ ਕੋ ਬੀਮੋ ਹੈ ਵੋ ਆਪਣੀ ਜੀ ਕੋ ਨੁਕਸਾਨ ਹੈ ਵੀ ਪੂਰਤੀ ਕਰ ਦੇਵੇ। ਤਾਂ ਜ਼ਰੂਰੀ ਹੈ ਕਿ ਜੀ ਕੋ ਵੀ ਖਾਦ, ਬੀਜ, ਕੀਟਨਾਸ਼ੀ ਆਪਾਂ ਲਿਆਵਾਂ ਵੀ ਉਹ ਬਿੱਲ ਜੀ ਕੋ ਹੈ ਵੋ ਜ਼ਰੂਰ ਲਿਆਵਾਂ। ਸਮੇਂ ਸਮੇਂ ਪਰ ਜੀ ਕਾ ਕ੍ਰਿਸ਼ੀ ਕਾਰਿਆਕ੍ਰਮ ਹੋਵੇ ਵੰਗ ਮੈਂ ਆਪਣੀ ਭਾਗੀਦਾਰੀ ਬਣਾਵਾਂ। ਆਪਣਾ ਜਿੱਤਾ ਵੀ ਕ੍ਰਿਸ਼ੀ ਵਿਕਾਸ ਕੇਂਦਰ ਹੈ ਜਾਂ ਪੰਚਾਇਤ ਸਤਰ ਪਰ ਵੀ ਕਈ ਵਾਰੀ ਆਪਾਂ ਦੇਖਾਂ ਕਿ ਮੇਲਾਂ ਕੋ ਆਯੋਜਨ ਹੋਵੇ, ਵੀ ਜਗ੍ਹਾ ਪਰ ਆਪਣੀ ਭਾਗੀਦਾਰੀ ਵਢਾਵਾਂ ਤਾਂ ਕਿ ਆਪਾਂ ਨੇ ਨਈ ਜੀ ਕੀ ਜਾਣਕਾਰੀ ਹੈ ਵਾ ਆਪਾਂ ਨੇ ਮਿਲੇ, ਨਈ ਨਈ ਜੀ ਕੀ ਤਕਨੀਕਾਂ ਆਉਣ ਲੱਗ ਰਹੀ ਹੈ ਬਾਂਗੇ ਬਾਰੇ ਮੈਂ ਆਪਾਂ ਨੂੰ ਜਾਣਕਾਰੀ ਮਿਲੇ, ਔਰ ਸਮੱਸਿਆ ਜੀ ਕੀ ਆਪਣੇ ਸਾਹਮਣੇ ਆਵੇ ਕਿਸਾਨੀ ਕੇ ਅੰਦਰ ਬਾਂਗੋ ਵੀ ਆਪਣੋ ਸਮਾਧਾਨ ਆਪਾਂ ਨੇ ਬੈਠੇ ਮਿਲ ਜਾਵੇ। ਫਸਲ ਬੀਮੋ ਕਰਾਉਣਾ ਤਾਂ ਸਭ ਛੂੰ ਜ਼ਰੂਰੀ ਹੈ, ਇਹ ਛੂੰ ਆਪਾਂ ਕੋਈ ਵੀ ਅਗਰ ਆਪਣੀ ਜੋਖਿਮ ਹੈ ਵੀ ਛੂੰ ਬਚ ਸਕਾਂਗਾ। ਉੱਨਤ ਜੀ ਕਾ ਕ੍ਰਿਸ਼ੀ ਯੰਤਰ ਹੈ ਬਾਂਗੋ ਪ੍ਰਯੋਗ ਕਰਾਂ, ਇਹ ਛੂੰ ਆਪਣੋ ਸਮੇਂ, ਸ਼੍ਰਮ, ਪੀਸਾ ਆਹ ਸਾਰੀ ਚੀਜ਼ ਕੀ ਬਚਤ ਹੋਵੇਗੀ। ਔਰ ਜਦ ਸਮੇਂ ਔਰ ਸ਼੍ਰਮ ਦੀ ਬਚਤ ਹੋਵੇਗੀ, ਪੀਸਾਂ ਦੀ ਬਚਤ ਹੋ ਸੀ ਤਾਂ ਆਪਣੋ ਮੁਨਾਫੋ ਹੀ ਗਿਣਿਓ ਜਾਵੇਗਾ। ਇਹਦੇ ਇਲਾਵਾ ਨਗਦੀ ਔਰ ਉਦਿਆਨੀ ਜੀ ਕੀ ਫਸਲਾਂ ਹੈ ਬੰਨ ਆਪਾਂ ਨੇ ਇੱਕ ਹਿੱਸਾ ਕੇ ਮਾਂ ਬੀਜਣਾ ਚਾਹੀਏ, ਬੰਨ ਅਪਣਾਉਣਾ ਚਾਹੀਏ, ਕਿਉਂਕਿ ਨਿਰੰਤਰ ਆਮਦਨੀ ਜੀ ਕੀ ਹੈ ਵਾ ਆਪਾਂ ਨੇ ਬੀਜੂ ਮਿਲਤੀ ਰਹੇਗੀ। ਔਰ ਬਹੁਤ ਸਾ ਕਿਸਾਨ ਬਾਈ ਆਪਗੇ ਖੇਤ ਕੇ ਕੁਛ ਹਿੱਸੇ ਕੇ ਅੰਦਰ ਬਾਗ ਇਤਿਆਦਿ ਲਗਾ ਰੱਖਿਓ ਹੈ ਜਾਂ ਬਿੰਗ ਇਲਾਵਾ ਸਬਜ਼ੀ ਕੀ ਫਸਲਾਂ ਕਰੇ ਤਾਂ ਬੀ ਛੂੰ ਨਿਤਗੀ ਜੀ ਕੀ ਆਮਦਨੀ ਹੈ ਵਾ ਆਪਾਂ ਨੇ ਮਿਲ ਬੋਕਰੇ, ਔਰ ਨਿਤਗੋ ਜੀ ਕੋ ਖਰਚੋ ਹੈ ਵੋ ਆਪਣੋ ਆ ਬੋਕਰੇ। ਅਗਰ ਆ ਛੋਟੀ ਛੋਟੀ ਬਾਤਾਂ ਪਰ ਆਪਾਂ ਵਿਸ਼ੇਸ਼ ਤੌਰ ਛੂੰ ਧਿਆਨ ਦੇਵਾਂਗਾ ਤਾਂ ਬੜੀਆ ਮੁਨਾਫੋ ਲੈ ਸਕਾਂਗਾ, ਬੜੀਆ ਆਮਦਨੀ ਲੈ ਸਕਾਂਗਾ। ਅਬੇ ਹੁਣ ਚਾਲੂ, ਰਾਮ ਰਾਮ ਸਾ, ਰਾਮ ਰਾਮ।
1: ਉਤਪਾਦਕਤਾ ਵ੍ਰਿਧੀ ਕੇ ਮੂਲ ਮੰਤਰ ਕਾਰਜਕ੍ਰਮ ਖੇਤ ਖਲਿਹਾਨ ਮੈਂ ਅਭੀ ਆਪਣੇ ਇਸ ਵਿਸ਼ੇ ਪਰ ਯੇ ਜਾਣਕਾਰੀ ਸੁਣੀ। ਹਮ ਆਕਾਸ਼ਵਾਣੀ ਸੂਰਤਗੜ੍ਹ ਕੇ ਕਾਟਨ ਸਿਟੀ ਚੈਨਲ ਸੇ ਬੋਲ ਰਹੇ ਹੈ, ਮੀਡੀਅਮ ਵੇਵ 326.7 ਮੀਟਰ ਯਾਨੀ 918 ਕਿਲੋਹਰਟਜ਼ ਪਰ। ਇੱਕ ਬਜਨੇ ਵਾਲਾ ਹੈ ਥੋੜੀ ਹੀ ਦੇਰ ਮੈਂ ਹਿੰਦੀ ਮੈਂ ਪ੍ਰਾਦੇਸ਼ਿਕ ਸਮਾਚਾਰ ਆਕਾਸ਼ਵਾਣੀ ਕੇ ਜੈਪੁਰ ਅਜਮੇਰ ਕੇਂਦਰ ਸੇ ਰਿਲੇ ਕੀਏ ਜਾਏਂਗੇ।

ਇਹ ਹੈ ਜਸਬੀਰ ਜੱਸੀ ਦਾ ਗਾਇਆ ਕੋਕਾ। ਸੁਣਨਾ ਲਿਓ, ਜੱਡਣ ਹਾਂ ਕੋ ਕੋਈ ਚੰਗਾ ਲੱਗਦਾ ਹੈ ਨਾ, ਤਾਂ ਮਨ ਕਰੇਂਦਾ ਹੈ ਕੋਲ ਕੋਲ ਬਹਿਵਣ ਦਾ, ਗੱਲਾਂ ਕਰਨ ਦਾ, ਕੁਝ ਆਪਣੀ ਗੱਲਾਂ ਆਖਣ ਦਾ ਤੇ ਕੁਝ ਉਹਦੀਆਂ ਗੱਲਾਂ ਸੁਣਨ ਦਾ। ਇਹ ਆਖਣ ਸੁਣਨ ਦਾ ਸਿਲਸਿਲਾ ਚੱਲਦਾ ਹੀ ਰਹਿੰਦਾ ਹੈ, ਜੱਡਣ ਤੋੜੀ ਪਿਆਰ ਥੀਂਦਾ ਨਹੀਂ, ਦੋਹਾਂ ਵੱਲੋਂ ਪਿਆਰ ਦੀਆਂ ਪੀਂਗਾਂ ਨਹੀਂ ਪਾਉਂਦੀਆਂ। ਇਸੇ ਤਰ੍ਹਾਂ ਦਾ ਭਾਵ ਇਹ ਸਾਡੇ ਅਗਲੇ ਗੀਤ ਵਿੱਚ ਜੋ ਮੈਂ ਤੁਹਾਨੂੰ ਸੁਣਵੈਂਦੀ ਪਈ ਹਾਂ, ਬਲਕਾਰ ਸਿੱਧੂ ਦੀ ਆਵਾਜ਼ ਵਿੱਚ। ਗੀਤ ਹੈ ਦੋ ਗੱਲਾਂ ਕਰੀਏ ਬਹਿ ਜਾ, ਸਾਡੀ ਸੁਣ ਆਪਣੀ ਕਹਿ ਜਾ। ਚੱਸ ਗਿਨੋ ਇਸ ਗੀਤ ਦੀ।

ਗੀਤ ਤੁਸੀਂ ਸੁਣਦੇ ਪਏ ਹੋਵੇ, ਗਾਉਣ ਵਾਲੇ ਹਨ ਬਲਕਾਰ ਸਿੱਧੂ। ਹੈ ਨਾ ਮਜ਼ੇਦਾਰ ਗੀਤ, ਤੇ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਹੈ ਕੁਝ ਬੋਲੀਆਂ। ਬੋਲੀਆਂ ਸੁਣਨ ਵਿੱਚ ਬਹੁ ਮਜ਼ਾ ਆਉਂਦਾ ਹੈ। ਇੱਕ ਕੋਈ ਮਜ਼ੇਦਾਰ ਗੱਲ ਕਰੇਂਦਾ ਹੈ ਤਾਂ ਦੂਜਾ ਉਹਦਾ ਮਜ਼ੇਦਾਰ ਜਵਾਬ ਦਿੰਦਾ ਹੈ। ਇਹ ਬੋਲੀਆਂ ਅਸਾਂ ਤੁਹਾ ਕੋ ਸੁਣਵੇਂਦੇ ਹਾਂ ਹਰਭਜਨ ਮਾਨ ਤੇ ਜਸਪਿੰਦਰ ਨਰੂਲਾ ਦੀਆਂ ਆਵਾਜ਼ਾਂ ਵਿੱਚ। ਬਹੁ ਵਧੀਆ ਸੰਗੀਤ ਹੈ, ਸਵਾਦ ਘਿੰਨੋ।

0: ਸਮਰਪਿਤ ਨਕਲੀ ਬੀਜ ਬਣਾਉਣ ਰਾ 14 ਕਾਰਖਾਨਾ ਮਾਥੇ ਛਾਪਾ ਮਾਰਿਆ। ਕ੍ਰਿਸ਼ੀ ਮੰਤਰੀ ਚੋਮੂਰੀ ਇੱਕ ਬੀਜ ਕੰਪਨੀ ਮਾਏ ਛਾਪਾਮਾਰੀ ਰੇ ਦੌਰਾਨ ਕੰਪਨੀ ਮਾਏ ਘਟੀਆ ਮੂੰਗਫਲੀ ਰਾ ਬੀਜ ਰੀ ਪੈਕਿੰਗ ਰੋ ਦਾਵੋ ਕੀਨੋ। ਡਾਕਟਰ ਮੀਣਾ ਕਹਿਓ ਕਿ ਸਰਕਾਰ ਆਵਤਾ ਬੁਆਈ ਸਤਰ ਸਾਰੂ ਕਿਸਾਨਾਂ ਨੇ ਬਿਹਤਰ ਗੁਣਵੱਤਾ ਵਾਲਾ ਪ੍ਰਮਾਣਿਕ ਬੀਜ ਮੁਹੱਈਆ ਕਰਾਉਣ ਤੇ ਕੀਨੋ ਹੈ। ਤੰਬਾਕੂ ਰਾ ਗਲਤ ਨਤੀਜਾ ਨਾ ਬਾਰਾ ਮਾਏ ਜਨਤਾ ਮਾਏ ਜਾਗ ਜਗਾਵਣ ਰਾ ਮਕਸਦ ਨੂੰ ਜੈਪੁਰ ਜ਼ਿਲ੍ਹਾ ਮਾਏ ਚਿਕਿਤਸਾ ਸਵਾਸਥ ਵਿਭਾਗ ਦੀ ਓਰੋਂ ਖਾਸ ਅਭਿਆਨ ਚਲਾਇਓ ਜਾ ਰਿਹਾ ਹੈ। ਮੁੱਖ ਚਿਕਿਤਸਾ ਸਵਾਸਥ ਅਧਿਕਾਰੀ ਡਾਕਟਰ ਰਵੀ ਸ਼ੇਖਾਵਤ ਬਤਾਇਓ ਕਿ ਅਭਿਆਨ ਦੇ ਜ਼ਰੀਏ ਲੋਕਾਂ ਨੇ ਤੰਬਾਕੂ ਛੋੜ ਬਾਰੀ ਸੀਖ ਦੇਵਣ ਸਾਗੇ ਇਹਨੂੰ ਜੁੜੀ ਰਾਏ ਔਰ ਜ਼ਰੂਰੀ ਸੇਵਾਵਾਂ ਮੁਹੱਈਆ ਕਰਾਈ ਜਾਵੇਲਾ। 31 ਮਈ ਨੇ ਮਨਾਇਆ ਜਾਵਣ ਵਾਲਾ ਵਿਸ਼ਵ ਤੰਬਾਕੂ ਨਿਸ਼ੇਧ ਦਿਵਸ ਦੇ ਮੌਕੇ ਸਗਲਾ ਆਯੁਸ਼ਮਾਨ ਆਰੋਗਿਆ ਮਿੰਦਰਾਂ ਮਾਏ ਖਾਸ ਕਾਰਜਕ੍ਰਮ ਰੱਖਿਆ ਜਾਵੇਲਾ। ਇਹ ਵਿੱਚ ਮਹਿਲਾਵਾਂ ਔਰ ਟਾਬਰੀਆਂ ਮਾਏ ਖੂਨ ਰੀ ਕਮੀ ਰੀ ਪਰੇਸ਼ਾਨੀ ਕਮ ਕਰਨ ਸਾਰੂ ਆਜ ਸ਼ਕਤੀ ਦਿਵਸ ਮਨਾਈ ਚਿਓ। ਇਹ ਦੌਰਾਨ ਹਸਪਤਾਲਾਂ ਮਾਏ ਮਹਿਲਾਵਾਂ ਰਾ ਸਰੀਰ ਮਾਏ ਖੂਨ ਰੀ ਜਾਂਚ ਸਾਗੇ ਇਨ ਰੀ ਕਮੀ ਰੋ ਇਲਾਜ ਕਰੀ ਚਿਓ ਔਰ ਆਇਰਨ ਰੀ ਗੋਲੀਆਂ ਦੀ ਰੀਚੀ। ਅਰਬ ਮੌਸਮ ਪ੍ਰਦੇਸ਼ ਮਾਏ ਨਹਿਰੀ ਨਹਿਰੀ ਠੋੜਾਂ ਲੂ ਬਾਜਾਣੋ ਜ਼ਿੰਦਗੀ ਮਾਥੇ ਘਣੋ ਅਸਰ ਪੜਿਓ ਹੈ। ਰਾਜ ਰਾ ਆਤੁਣੀ ਉਤਰਾਦ ਔਰ ਉਗਣੀ ਜ਼ਿਲ੍ਹਾ ਮਾਏ ਆਜ ਹੀ ਪਾਰੋ 44 ਤੋਂ 46 ਡਿਗਰੀ ਸੈਲਸੀਅਸ ਜਾਂ ਇਹਨੂੰ ਉੱਚੋ ਦਰਜ ਕਰੀ ਚਿਓ। ਸ਼੍ਰੀ ਗੰਗਾਨਗਰ ਮਾਏ 47 ਜਦਕਿ ਫਲੌਦੀ ਔਰ ਬੀਕਾਨੇਰ ਮਾਏ 46 ਡਿਗਰੀ ਸੈਲਸੀਅਸ ਅਧਿਕਤਮ ਤਾਪਮਾਨ ਦਰਜ ਕਰੀ ਚਿਓ। ਰਾਤਰੀ ਬਗਤ ਹੀ ਤਾਪਮਾਨ ਸਾਮਾਨਯ ਉੱਚੋ ਚੱਲ ਰਿਹਾ ਹੈ। ਬੀਤੀ ਰਾਤ ਕੋਟਾ ਬੀਕਾਨੇਰ ਸਾਂਗਰੀਆ ਕਰੌਲੀ ਔਰ ਦੌਸਾ ਮਾਏ ਰਾਤ ਰੋ ਤਾਪਮਾਨ 32 ਡਿਗਰੀ ਸੈਲਸੀਅਸ ਨੇ ਪਾਰ ਕਰਕਿਓ। ਚੂਰੂ ਮਾਏ ਪੜ ਰਹੀ ਜ਼ੋਰਦਾਰ ਗਰਮੀਓ ਲੋਕਾਂ ਨੇ ਘਣੀ ਪਰੇਸ਼ਾਨੀ ਰੋ ਸਾਹਮਣੋ ਕਰਨੂ ਪੜ ਰਿਹਾ ਹੈ। ਬਾੜਮੇਰ ਔਰ ਜੈਸਲਮੇਰ ਮਾਏ ਲਗਾਤਾਰ ਬਾਜ ਰਹੀ ਲੂ ਹਾਲ ਬੇਹਾਲ ਹੈ। ਇਹ ਵਿੱਚ ਭਯੰਕਰ ਗਰਮੀ ਔਰ ਲੂ ਬਚਾਵ ਰਾ ਪ੍ਰਬੰਧ ਰੋ ਜਾਇਜ਼ੋ ਲੈਵਣ ਸਾਰੂ ਗ੍ਰਹਿ ਰਾਜ ਮੰਤਰੀ ਜਵਾਹਰ ਸਿੰਘ ਬੇਢਮ ਆਜ ਡੀਗ ਮਾਏ ਅਹਿਲਕਾਰਾਂ ਸਾਗੇ ਮੀਟਿੰਗ ਕੀਨੀ। ਇਹ ਪਾਛੇ ਖਬਰਨਵੀਸਾਂ ਸਾਗੇ ਬਾਤਚੀਤ ਕਰਤਾ ਥਕਾਂ ਵੇ ਕਹਿਓ ਕਿ ਅਹਿਲਕਾਰਾਂ ਨੇ ਬਿਜਲੀ ਪਾਣੀ ਦੀ ਪੂਰਤੀ ਬਣਾਈ ਰੱਖਣ ਦਾ ਹੁਕਮ ਦਿਆ ਚਿਆ ਹੈ।
1: ਜਿਤਨੀ ਆਵਸ਼ਕਤਾ ਹੈ ਉਸਕੇ ਅਨੁਰੂਪ ਬਿਜਲੀ ਉਪਲਬਧ ਹੋ ਇਸਕੇ ਲਈ ਵਿਭਾਗ ਪੂਰੇ ਤਰ੍ਹਾਂ ਸੇ ਪ੍ਰਯਾਸ ਕਰ ਰਹਾ ਹੈ ਔਰ ਮੈਂ ਸਮਝ ਸਕਤਾ ਹੂੰ ਕਿ ਜਲਦੀ ਹੀ ਬਿਜਲੀ ਵਿਭਾਗ ਆਜ ਬਿਜਲੀ ਕੀ ਆਪੂਰਤੀ ਕੋ ਦਰੁਸਤ ਕਰੇਗਾ, ਪਾਣੀ ਕੀ ਆਪੂਰਤੀ ਸੁਚਾਰੂ ਹੋ ਔਰ ਅਨਯ ਵਿਭਾਗੋਂ ਕੋ ਵੀ ਨਿਰਦੇਸ਼ ਦੀਏ ਹੈ ਜਨਤਾ ਕੇ ਪ੍ਰਤੀ ਜਵਾਬਦੇਹ ਹੋਕਰ ਉਨਕੀ ਸਮੱਸਿਆਓਂ ਕਾ ਨਿਦਾਨ ਸਮਾਧਾਨ ਸੁਨਿਸ਼ਚਿਤ ਕਰੇਂ।
0: ਮੌਸਮ ਕੇਂਦਰ ਜੈਪੁਰ ਕਾਲ ਹੀ ਮੌਸਮ ਸੁਖੋ ਰੇਵਣ ਸਾਗੇ ਉਨੋ ਬਾਇਰੋ ਬਾਜਣ ਰਾ ਆਸਾਰ ਜਤਾਇਆ ਹੈ। ਇਹ ਵਿੱਚ 28 ਮਈ ਨੂੰ ਪ੍ਰਦੇਸ਼ ਮਾਏ ਕੱਠੇ ਕੱਠੇ ਆਂਧੀ ਬਾਰਿਸ਼ ਵੇਵਣ ਦੀ ਸੰਭਾਵਨਾ ਹੈ। ਗਰਮੀ ਦੀ ਛੁੱਟੀਆਂ ਮਾਏ ਮੁਸਾਫਿਰਾਂ ਰਾ ਸੁਬਿਤਾ ਸਾਰੂ ਉੱਤਰ ਪੱਛਮ ਰੇਲਵੇ ਰੀ 52 ਜੋੜੀ ਗਾਡੀਆਂ ਮਾਏ 132 ਔਰ ਡਿੱਬਾ ਜੋੜਿਆ ਜਾਵੇਲਾ। ਉੱਤਰ ਪੱਛਮ ਰੇਲਵੇ ਰਾ ਮੁੱਖ ਜਨਸੰਪਰਕ ਅਧਿਕਾਰੀ ਅਮਿਤ ਸੁਦਰਸ਼ਨ ਆ ਜਾਣਕਾਰੀ ਦੀਨੀ। ਵੇ ਬਤਾਇਓ ਕਿ ਆ ਬਧੋਤਰੀ ਜੂਨ ਮਹੀਨਾ ਮਾਏ ਕਰੀ ਚਾਵੇਲਾ। ਵਰਿਸ਼ਠ ਨਾਗਰਿਕ ਤੀਰਥ ਯਾਤਰਾ ਯੋਜਨਾ ਰਾ ਤਹਿਤ ਆਜ 15 ਦਿਨ ਤਾਈ ਆਨਲਾਈਨ ਤਰੀਕਾਓ ਅਰਜੀ ਦੀ ਜਾ ਸਕੇ ਹੈ। ਦੇਵਸਥਾਨ ਮੰਤਰੀ ਜੋਰਾ ਰਾਮ ਕੁਮਾਵਤ ਕਾਲ ਪਾਲੀ ਮਾਏ ਬਤਾਇਓ ਹੋ ਕਿ ਈ ਯੋਜਨਾ ਰਾ ਤਹਿਤ ਰੇਲ ਔਰ ਹਵਾਈ ਜਹਾਜ਼ ਰੇ ਜ਼ਰੀਏ 56,000 ਬਜ਼ੁਰਗਾਂ ਨੇ ਮੁਫਤ ਤੀਰਥ ਕਰਾਇਓ ਚਾਵੇਲਾ। ਆਮ ਆਯੂ 50,000 ਯਾਤਰੂ ਰੇਲ ਗਾਡੀਓ ਔਰ 6,000 ਬਜ਼ੁਰਗ ਹਵਾਈ ਜਹਾਜ਼ੋਂ ਸਫ਼ਰ ਕਰੇਲਾ। IPL ਕ੍ਰਿਕਟ ਰਾ ਈ ਸੀਜ਼ਨ ਰੋ ਪਹਿਲੋ ਕੁਆਲੀਫਾਇਰ ਮੁਕਾਬਲੋ ਆਜ ਮੌਜੂਦਾ ਚੈਂਪੀਅਨ ਰੋਇਲ ਚੈਲੇਂਜਰਸ ਬੈਂਗਲੁਰੂ ਔਰ ਗੁਜਰਾਤ ਟਾਈਟਨਸ ਵਿੱਚ ਖੇਲਿਓ ਜਾਵੇਲਾ। ਅਬੂ ਥੋੜ੍ਹੀ ਦੇਰ ਪਿੱਛੇ ਧਰਮਸ਼ਾਲਾ ਮਾਏ ਫੇਵਣ ਵਾਲਾ ਈ ਮੁਕਾਬਲਾ ਮਾਏ ਜਿੱਤਣ ਵਾਲੀ ਟੀਮ ਸਿੱਧੀ IPL 2026 ਰਾ ਫਾਈਨਲ ਮਾਏ ਪੂਗ ਜਾਵੇਲਾ, ਜਦਕਿ ਹਾਰਬਾ ਵਾਲੀ ਟੀਮ ਨੇ ਇੱਕ ਔਰ ਮੌਕਾ ਮਿਲੇਲਾ। ਹੋੜ ਰਾ ਤਹਿਤ ਕਾਲ ਮੋਹਾਲੀ ਮਾਏ ਖੇਲਿਆ ਜਾਵਣ ਵਾਲਾ ਐਲੀਮੀਨੇਟਰ ਮੁਕਾਬਲਾ ਮਾਏ ਰਾਜਸਥਾਨ ਰੋਇਲਸ ਔਰ ਸਨਰਾਈਜ਼ਰਸ ਹੈਦਰਾਬਾਦ ਆਮੀ ਸਾਮੀ ਵੇਲਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਕਾਸ਼ਵਾਣੀ ਹਰ ਮਹੀਨਾ ਪ੍ਰਸਾਰਿਤ ਕਰਿਆ ਜਾਵਣ ਵਾਲਾ ਖਾਸ ਕਾਰਜਕ੍ਰਮ ਮਨ ਕੀ ਬਾਤ ਮਾਏ 31 ਮਈ ਨੇ ਵਿਚਾਰ ਬਤਾਵੇਲਾ। ਇਹ ਸਾਰੂ ਆਪ ਹੀ ਮੁਫਤ ਨੰਬਰ 1800-1178000 ਮਾਥੇ 29 ਮਈ ਤਾਈ ਰਾਏ ਦੇ ਸਕੋ ਹੋ। ਨਰਿੰਦਰ ਮੋਦੀ ਐਪ ਔਰ ਮਾਈ GOV ਓਪਨ ਫੋਰਮ ਦੇ ਜ਼ਰੀਏ ਹੀ ਵਿਚਾਰ ਭੇਜਿਆ ਜਾ ਸਕੇ ਹੈ। ਆਖਿਰ ਮਾਏ ਖਾਸ ਸਮਾਚਾਰ।

0: ਤੋਂ ਜੁੜ ਰੱਖੀਏ।
1: ਭਾਈ ਅਬ ਤੇ ਜਦ ਵੱਡੇ ਆਦਮੀ ਜ਼ਿਕਰ ਕਰਨ ਲੱਗ ਗਿਆ ਨਹੀਂ ਤੋ ਮੈਂ ਅਬ ਬਾਤ ਵਿਆਹ ਕੀ ਵੀ ਆ ਗਈ ਪੀਸੇ ਟਕੇ ਕੀ ਆ ਗਈ ਤੋ ਸਾਰੋਂ ਪਹਿਲਾਂ ਥਾਨੇ ਕਹੂੰ ਐਰਾ ਆਪਣੇ ਸੁਣਨ ਵਾਲਾ ਨਹੀਂ ਕਹੂੰ ਬਈ ਜੇਕੋ ਉਹ ਦਾਈ ਜੋ ਦੂਈ ਜੋ ਦਹੇਜ ਵਾਲੀ ਜੇ ਕੀ ਆ ਪਰਤਾ ਨਹੀਂ ਇੰਨੇ ਦੂਰ ਵਗਾਣੀ ਆਪਾਂ ਨਿਆੜੋ ਹੀ ਕੋਈ ਜਾਣੋ ਸਮਝਦਾਰ ਮੰਨੋ ਆਪਾਂ
0: ਬੰਦ ਕਰਨੀ ਹੈ ਜਮਾਈ
1: ਬਿਲਕੁਲ
0: ਔਰ ਕੋਈ ਲੇਵੇ ਨਹੀਂ ਤੋ ਬਿਨਾਂ ਤੇ ਮਨਾ ਕਰੋ ਸਮਝਾਓ
2: ਰੀਤੀ ਕੋਨੀ ਆ ਕੁਰੀਤੀ ਹੈ
0: ਕੁਰੀਤੀ ਹੈ ਇਹ ਰੀਤਾ ਕੋਨੀ ਆਪਣੀ ਰੀਤੀਆਂ ਬਣਾਈ ਕੋਨੀ ਹੈ ਵਾਸਤੇ ਉਹ ਮਾਇਰ ਬਣਾੜੇ ਕੇ ਵਾਸਤੇ ਹੈ ਕਿ ਜੀ ਕਾ ਭਾਈ ਹੈ
1: ਹਾਂ
0: ਬੇ ਆਵੇ ਪਰਿਵਾਰ ਆ ਜਾਵੇ
2: ਤਰੀਕੇ ਸ਼ਾਮਿਲ ਹੋ ਜਾਵੇ
0: ਬੇਟਾ ਸ਼ਾਮਿਲ ਹੋ ਜਾਵੇ
1: ਬਿਲਕੁਲ ਤੋ ਮਾਨ ਸਨਮਾਨ ਕੇ ਸਾਗੇ ਆਵੇ ਗਾਜੇ ਬਾਜੇ ਕੇ ਸਾਗੇ ਆਵੇ ਜਦ ਮਾਇ ਰੋ ਲੇ ਗਏ ਭਾਈ ਆਵੇ ਨੀ ਤੋ ਕਹੇ ਭਾਈ ਮਾਇਰੇਦਾਰ ਆ ਗਿਆ ਆਪਾਂ ਆ ਚਰਚਾ ਕਰਾਂ ਇੱਕ ਮਾਨਤਾ ਆ ਵੀ ਹੈ ਕਿ ਜਿੱਤਾ ਵੀ ਮਾਇਰੇਦਾਰ ਆਇਆ ਨੀ ਬਣਾ ਸਗਲਾ ਨੇ ਦੁੱਧ ਪਾਓ ਬਾਟੀ ਕੇ ਮੰਗਾਲ ਖਾਲ ਗਏ ਤੋ ਆ ਵੀ ਇੱਕ ਆਪਣੀ ਰੀਤੀ ਹੈ
0: ਰੀਤੀ ਰਿਵਾਜ ਹੈ
1: ਤੋ ਇੱਕ
0: ਦੂਸਰੇ ਵੀ ਕੋਈ ਨਾ ਕੋਈ ਤੋ
2: ਆਸ਼ੀਰਵਾਦ ਜੀ ਕੋ ਦੇਣਾ ਵਾ ਨੀ ਵੋ ਨਾਨੇ ਰੋ ਆਵੇ ਮਾਇਰੋ ਮਾਇਰੇ ਕੇ ਬਾਅਦ ਮੈਂ ਪਿੱਠੀ ਆ ਜੇ
0: ਪਿੱਠੀ ਮੇਰੇ ਕੀ ਹੈ
2: ਕੀ ਹੈ
0: ਪਿੱਠੀ ਕੋ ਕਾਰਨ ਉਹ ਹੈ ਕਿ ਹਲਦੀ ਹੈ ਬੇਸਣ ਸਰਸੋਂ ਦਾ ਤੇਲ
2: ਠੀਕ ਹੈ
0: ਇਹ ਚੀਜ਼ ਤੋਂ ਹੋਰ ਕੀ ਹੋਵੇ
1: ਬਿਲਕੁਲ ਇਹ ਆਪਣੇ ਕੀ ਹੈ ਪੁਰਾਣੇ ਟਾਈਮ ਗਏ ਮਾਂ ਨਿਖਾਰਨ ਖਾਤਰ ਨਿਆਰਨ ਖਾਤਰ ਅੱਜ ਕੱਲ੍ਹ ਤੋਂ ਦੇਖੋ ਨੂਆ ਨੂਆ ਚੌਂਚਲਾ ਚੱਲ ਰਿਹਾ
0: ਅਬ ਨਹੀਂ ਫੇਸੀਅਲ ਕਰਾਓ ਜਿਹਾਂ ਤੇ ਆਸ਼ਰੀਪਾਲ ਬਾਜੀ ਕਰਾ ਰਿਹਾ ਹੈ ਹੈ ਉਹ ਜਦ ਤੋਂ ਚਮਕੇ ਤਾਂ ਉਹ ਜਿਹੋ ਹੈ ਨਹੀਂ ਉਹ ਤੋਂ ਚੱਲਿਆ ਅਬ ਨਿਆ
1: ਆਜ ਤੋਂ ਨਵੀਨ ਭਾਈ ਜੀ ਦੇਖੋ ਮੇਰੇ ਉੱਪਰ ਕਰਨ ਲੱਗ ਰਿਹਾ
2: ਸਭ ਦਾ ਗੀਤ ਗਾਇਆ ਹੈ ਆਇਆ ਨਹੀਂ ਜਦ ਗੀਤ ਗਾਵਾਂਗੇ ਤਾਵੜੋ ਮੰਦੋ ਪੜ ਜਾਏ
0: ਅੱਛਾ
1: ਆ ਤੋ ਬਾਤ ਕੇ ਵਿਚਾਲੇ ਬਾਤ ਕਰਦੀ ਥੇ ਤਾਵੜੋ ਤੋਂ ਬਹੁਤ ਜ਼ਿਆਦਾ ਹੋ
0: ਆਜ ਤੋਂ ਤਾਵੜੋ ਬਹੁਤ
1: ਤੋ ਇਹ ਸਾਰੀ ਚੀਜ਼ਾਂ ਨਵੀਨ ਭਾਈ ਕੀ ਹੈ ਕਿ ਆਪਣੇ ਪੁਰਾਣੇ ਟਾਈਮ ਗਏ ਮਾਂ ਖੱਟੇ ਇਹ ਸਾਰਾ ਕੋਸਮੈਟਿਕ ਆਈਟਮ ਹੁੰਦਾ ਹੋਰ ਹੁੰਦਾ ਤੋ ਇਹ ਹਲਦੀ ਹੈ ਬੇਸਣ ਹੈ ਆਹ ਸਾਰੀ ਚੀਜ਼ਾਂ ਹੋਈ ਆਪਣਾ ਵੱਡੇ
2: ਰਤਨ ਸਗੁਨਗਾ ਸਾ
1: ਸਗੁਨਗਾ ਵੀ ਹਰ ਆਪਣੇ
0: ਸਗੁਨ ਕੋ ਨਹੀਂ ਸਿਰਫ ਇਹ ਆਪਣਾ ਜਿਗੀ ਤੋਚਾ ਹੈ ਨਹੀਂ
1: ਹਾਂ
0: ਇਹ ਵਾਸਤੇ ਅੰਮ੍ਰਿਤ ਹੈ ਅਬ ਇਹ ਬਾਤ ਬਤਾਓ ਇਹ ਅੱਜ ਕੱਲ੍ਹ ਜਿੰਨਾ ਵੀ ਕੋਸਮੈਟਿਕ ਹੈ ਆਧਾ ਜ਼ਿਆਦਾ ਉੱਪਰ ਲਿਖੜੋ ਸੀ ਕਿ ਅੰਦਰ ਹਲਦੀ ਹੈ ਤੋ ਹਲਦੀ ਮਿਲਾ ਦੇਵੇ ਆਪਾਂ ਪਹਿਲੇ ਸਿੱਧੀ ਲਗਾਤਾ
1: ਵਡੇਰਾ ਜੇ ਕਹੇ ਛਾਉ ਨਾ ਲੈਂਦਾ ਸਾਬਣ ਕੀ ਜਗ੍ਹਾ ਛਾਛ ਕੋ ਯੂਜ਼ ਕਰਤਾ ਤੋ ਇਹ ਸਾਰੀ ਚੀਜ਼ਾਂ
0: ਛਾ ਤੋ ਉਹ ਦਹੀ ਔਰ ਉਹ ਜੋੜ ਗਲੇ ਕਰੇ ਨਹੀਂ ਮੈਂ ਉਹੀ ਤੋ ਹੋਰ ਕੀ ਹੋਏ ਬਿਮ ਬਾਲ ਨਹੀਂ ਇਕਦਮ ਸੁਫਟ
1: ਸੁਫਟ ਮੁਲਾਇਮ
2: ਹੈ ਰੀਤੀਆਂ
1: ਤੋ ਇਹ ਬਾਤ ਜੀਆਂ ਤੇ ਕਰਨ ਲੱਗ ਰਿਹਾ ਨਵੀਨ ਭਾਈ ਕਰਨ ਲੱਗ ਰਿਹਾ ਤੋ ਇਹ ਵਿਆਹ ਗਏ ਮਾਂ ਦੇਖੋ ਵਿਨਾਇਕ ਵੀ ਬੈਠ ਗਏ ਬਾਨ ਵੀ ਬੈਠ ਗਈ ਬਿਰਦ ਬੈਠ ਗਈ ਐਰਬੀ ਕੇ ਬਾਅਦ ਮੈਂ ਮਾਇਰੇਦਾਰ ਵੀ ਆ ਗਿਆ ਤੋ ਗੁਰੂ ਭਾਈ ਥੇ ਵਡੇਰਾ ਆਦਮੀ ਔਰ ਮਾਲਿਓ ਬਾਂਧ ਕਰ ਬੈਠੇ ਹੋ ਜਾਂ ਕੋਈ ਟੱਬਰ ਥੇ ਪਰਣਾਏ ਹੀ ਉਸੀ ਤੋ ਅੱਗੇ ਬਿੰਗੇ ਬਾਅਦ ਮੈਂ ਆਪਣੀ ਚੱਕੀ ਰੀਤੀਆਂ ਮੰਗੇ ਬਾਰੇ ਮੈਂ ਥੋੜ੍ਹੀ ਸੀ ਹੋਰ ਬਾਤ ਕਰ ਲਿਆ
0: ਅੱਛਾ ਇਤੀ ਦੇਰ ਤੋਂ ਆਪਾਂ ਧੀਰੇ ਧੀਰੇ ਲੈ ਗਏ ਆਪ ਸਿੱਧਾ ਫੇਰਾ ਕਰਕੇ ਵਿਦਾਈ ਕਰ ਦਿੱਤੀ
2: ਆ ਗਈ ਜਿੱਤਾ ਵੀ ਇੰਗ ਮਾਂ ਆਪਣਾ ਬਣੇੜਾ ਨਹੀਂ ਵੀ ਫੇਰਾ ਹੈ ਅਗਨੀ ਸਾਕਸ਼ ਹੈ ਮਾਂ ਨਾ ਬਾ ਰਾਤ ਇਤਾ ਆਦਮੀਆਂ ਦੇ
0: ਸਾਹਮਣੇ ਰਾਤੀ ਜੋਗੋ ਕਿੰਨੇ ਗਿਓ
2: ਹਾਂ ਰਾਤੀ ਜੋਗੋ ਹੋ ਰਹੀ
0: ਹੈ ਸ੍ਰੀ ਪਰ ਭਾਜੀ ਰਾਤੀ ਜੋਗੋ ਕੀ ਕੰਮ ਹੋਇਆ
1: ਬੁੱਲੇ ਹੈ ਰਾਤੀ ਜੋਗੇ ਕੇ ਮਾਂ ਹੀ ਹੋਵੇ ਕਿ ਜਿੱਤੀ ਵੀ ਲੁਗਾ ਜੀ ਆਪਾਂ ਕਹਾਂ ਨਹੀਂ ਕਿ ਆਪਸ ਗਏ ਮਾਂ ਜੋ ਆਦਮੀਆਂ ਕੋ ਜੋ ਸੰਗੀਤ ਹੋਏ ਉਹ ਵੀ ਨੇ ਅੱਜ ਕੱਲ੍ਹ ਤੋਂ ਦੇਖੋ ਥੇ ਇਹ ਕਾਰੜੀਆ ਦੇ ਕਾਏ ਵਾਂਗ ਉੱਪਰ ਲਿਖੇੜੋ ਦੇਖੋ ਯੋ ਕਿ ਮਹਿਲਾ ਸੰਗੀਤ ਮਹਿਲਾ ਸੰਗੀਤ ਉਹ ਇੱਕ ਕਾਰਿਕ੍ਰਮ ਹੋਏ ਬਿੰਗੇ ਮਾਂ ਜਿੱਤੀ ਵੀ ਆਸ ਪਾਸ ਗਈ ਘਰ ਗਈ ਪਰਿਵਾਰ ਗਈ ਰਿਸ਼ਤੇਦਾਰੀ ਗਈ ਜੇਕਾ ਆਪਣਾ ਜਿੱਥੇ ਵੀ ਸੰਬੰਧੀ ਰਿਸ਼ਤੇਦਾਰ ਆ ਜਿਹੜਾ ਹੋਵੇ ਜੇਕੀ ਮਹਿਲਾਵਾਂ ਹੋਵੇ ਬਹਿ ਮਿਲ ਗਏ ਔਰ ਪੂਰੀ ਰਾਤ ਜੇਕਾ ਹੈ ਬਹਿ ਨਾਚ ਗਾਣੋ ਕਰੇ ਖੁਸ਼ੀਆਂ ਮਨਾਵੇ
0: ਮਹਿਲਾ ਸੰਗੀਤ ਰਾਤੀ ਜੋ ਇੱਕ ਹੀ
1: ਇੱਕ ਹੀ ਬਾਤ
0: ਤੋ ਇਹ ਅੱਜ ਕੱਲ੍ਹ ਤੋਂ ਡੀਜੇ ਲੱਗਣ ਲੱਗ ਗਿਆ
1: ਅੱਜ ਕੱਲ੍ਹ ਤੋਂ ਦੇਖੋ ਇਹ ਵੱਡਿਆ ਲਿਖਿਆ ਹੋਇਆ ਨਹੀਂ ਜਿੰਨਾ ਅਬ ਆਪਾਂ ਜੀ ਬਾਤ ਕਰੀ ਨਹੀਂ ਬਈ ਹੀ ਤੋ ਰੀਤੀ ਤੋਂ ਵੱਡੀ ਆਈ ਅਰਬਿੰਗ ਸਾਗੇ ਸਾਗੇ ਅਬ ਜੇ ਕਾਫੀ ਸਾਲਾਂ ਦਾ
0: ਆਪਾਂ ਕੇ ਪੀ ਸਾਗੇ ਸਾਧਨ ਹੋ ਗਿਆ ਨਹੀਂ ਚੱਕਰ ਮੈਂ ਹੋਰ ਬੁੱਢਾ ਸਪੀਕਰ ਲਿਓ
2: ਬਾਕੀ ਆਪਣੀ ਰੀਤੀ ਨੇ ਜੀਵਿਤ ਰੱਖਾਂ ਆਪਾਂ ਤੋਂ ਹੀ ਸੰਦੇਸ਼ ਦੇਵਾਂ ਵੀ ਹਾਂ ਰੀਤੀਆਂ ਦੇ ਉੱਪਰ ਚੱਲ ਗਈ
0: ਦੇਖੋ ਰਾਤੀ ਜੋਗੋ ਵੀ ਹੈ ਨਹੀਂ ਗੁਰੂ ਭਾਈ ਜੀ ਅਗਰ ਮੁਹੱਲਾ ਗੀ ਔਰ ਸਮਾਜ ਗੀ ਲੁਗਾਇਆ ਮੰਨ ਲਓ ਇਕੱਠੇ ਹੋਏ ਆਪ ਆਪਣਾ ਗੀਤ ਗਾਵੇ ਕਿਸਾ ਗੀਤ ਜਿਹਾ ਵਿਆਹ ਦਾ ਗੀਤ ਹੋਇਆ ਕਰਦਾ ਬੇ ਗਾਵੇ ਔਰ ਬਾਪੇ ਅਗਰ ਆਪਕੋ ਕੋਈ ਨ੍ਰਿਤ ਵਗੈਰਾ ਕਰਨਾ ਹੈ ਮੰਨ ਲਓ ਹੈ ਰਾਤ ਭਰ ਜਾ ਗਿਆ ਕੋਈ ਭਜਨ ਗਾਵੇ ਜੋ ਵੀ ਹੈ ਅੱਛੀ ਚੀਜ਼ਾਂ ਅਬ ਆਪਾਂ ਕੇ ਤੇਜ ਤੇਜ ਡੀਜੇ ਵਜਾ ਲਿਆ ਲੋਕ ਸੁੱਤੇ ਹੋਏ ਬਾਨਾ ਪਰੇਸ਼ਾਨ ਕਰਾਂ
2: ਹੈ
0: ਕੋਈ ਫਾਇਦਾ ਕੋ ਨਹੀਂ ਬੇ ਚੀਜ਼ ਕੋ
1: ਬਈ ਗੁਰੂ ਬਾਈ ਨਵੀਨ ਬਾਈ ਤੇ ਬਾਤ ਜਦ ਕਰਨ ਲੱਗ ਰਹੇ ਹੋ ਨੀ ਵਿਆਹ ਗੀ ਗੀਤਾਂ ਗੀ ਤੂੰ ਜੀ ਕਰੇ ਜਾਣਾ ਕੋਈ ਵਿਆਹ ਕੋ ਗੀਤ ਸੁਣ ਲਿਆ ਆਪਾਂ
2: ਵਿਆਹ ਕੋ ਗੀਤ ਸੁਣਾ ਲਿਓ ਸਾਗੇ ਚਾਹ ਪਿਓ ਬਈ ਜੀ ਆ ਜਾਏਣਾ ਚਾਹ ਟੇਕ ਲਿਓ
1: ਫੇ ਪਿਓ ਚਾਹ ਮੈਂ ਮਨਵਾਉਂ ਇਹ ਲੋ ਮਾਰੂੰ ਗਰਮੈਂ ਐਸਾ ਗਿਆ ਆਪਣੇ ਸੁਣਨ ਵਾਲਾ ਸੁਣਾ ਦਿਆਂ ਉਹ ਵਿਆਹ ਕੋ ਗੀਤ
0: ਸੁਣਾ ਦਿਓ ਸਰ